0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ। Leica Extra Podcast. Be a part of the conversation. Details at LeicaRadio.com and the Leica Radio mobile app. Feel good track. Brought to you by Dairy Valley.
1: Soft and tender, like grandma's warm hug. Dairy Valley Paneer is made with natural ingredients and zero preservatives. Visit DairyValley.net.

ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ ਲਾਈਕਾ ਰੇਡੀਓ ਨੈਟਵਰਕ Broadcasting across the UK with Asian stations. This is the largest commercial Asian radio network in the UK. This is Leica Radio across the Midlands.

ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ. This is the largest commercial Asian radio network in the UK. Laika Radio Network. Broadcasting across the UK with Asian stations. 7 stations. One podcast. One mobile app. Advertise on Laika Radio Network. Offering the largest Asian radio and digital content in the UK. Call 0116 471 0697 or sales at laikamedia.co.uk. Tasty track of the hour brought to you by Coca Noodles.

0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ। ਪੰਜਾਬੀ
1: ਜੀ ਟੀਵੀ HD ਪਰ ਦੇਖੀਏ ਇੱਕ ਅਨੋਖੀ ਪਿਆਰ ਕੀ ਦਾਸਤਾਂ। ਮਿਲੀਏ 46 ਸਾਲ ਕੇ ਬਿਜ਼ਨਸ ਟਾਈਕੂਨ ਆਰਿਆਵਰਧਨ ਔਰ 19 ਸਾਲ ਕੀ ਪਿਆਰੀ ਸੀ ਅਨੂ ਸੇ।
2: ਤੁਮੇ ਮੁਝ ਪਰ ਭਰੋਸਾ ਨਹੀਂ ਹੈ?
3: ਖੁਦ ਸੇ ਵੀ ਜ਼ਿਆਦਾ।
1: ਜਿਨ੍ਹੇ ਤਕਦੀਰ ਚੁਪਕੇ ਸੇ ਬਾਂਧ ਰਹੀ ਹੈ ਇੱਕ ਅਣਜਾਣੇ ਰਿਸ਼ਤੇ ਮੇਂ।
4: ਜੋ ਬਾਤ ਮੇਰੇ ਦਿਲ ਮੇਂ ਵਹੀ ਬਾਤ ਆਰਿਆ ਸਰ ਕੇ ਦਿਲ ਮੇਂ ਵੀ ਹੈ।
1: ਕਿਆ ਯੇ ਨਜ਼ਦੀਕੀਆਂ ਬਦਲ ਦੇਗੀ ਉਨਕੀ ਕਿਸਮਤ ਕੀ ਰੇਖਾ? ਦੇਖੀਏ ਤੁਮ ਸੇ ਤੁਮ ਤਕ ਹਰ ਰਾਤ 8 ਵਜੇ ਜ਼ੀ ਟੀਵੀ HD ਪਰ। ਅਵੇਲੇਬਲ ਔਨ ਸਕਾਈ 707, ਸਕਾਈ ਗਲਾਸ 714, ਵਰਜਨ ਮੀਡੀਆ 809, BT394.
5: When it comes to heart attacks, you might be surprised to hear the symptoms don't always feel severe. You could experience a squeezing across the chest, a feeling of unease, a sense something's not quite right. Don't be tempted to dismiss the signs and wait to see what happens. The faster you seek medical help, the better your chances. It's never too early to call 999 and describe your symptoms. Your NHS is here for you.
6: When you notice something wrong, it tends to grow and eventually take over to the point you can't really think of anything else. If something in your body doesn't feel right, the thought it could be cancer can play on your mind. Tests could put your mind at rest. Finding out sooner is always better. Your NHS wants to see you. Contact your GP practice.
7: It was just another day. A familiar drive through familiar country. But then, just around the corner, came the unexpected. He'd let his speed creep a little too high as he approached a bend. And he was no longer driving at the right speed for the road. The scary thing is, he didn't even realize. Driving even a little too fast for the situation is a major cause of collisions, especially on country roads where you don't know what's around the corner. Think.